0: ਸੁਣਦੇ
1: ਸੀ
0: ਲੋ ਭਾਈ
1: ਫਿਰ ਇੱਕ ਚੋਟੀ ਰਾਖਦਿਨੁ ਨਾ ਦੀਦੀ ਹਜ਼ੂਰ ਅਲਿਕ ਗਾਹਰ ਪਰਿਓ
0: ਗਾਹਰ ਪਰਿ ਫੇਰੀ ਬਜਾਉਣ ਪਰਛ ਭੰਨੁ ਭਾਈ ਠੀਕ ਸੀ ਯਹਾਂ ਕੋ ਲਾਗਿ ਫੇਰੀ ਹਾਮੀ ਇੱਕ ਚੋਟੀ ਦੋਹਰੀ ਆਉਣੇ ਸੋ।